ਮੈਨੂੰ ਕਟਕ ਬੋਟ ਬੈਸਟ ਗਿਆਲ ਕਚਲ ਮੈਨੂੰ ਗਿਨ ਕੇ ਈਜ਼ੀ ਦਲੀਰ ਕਲ ਇਨ ਰੈਡੀ ਵੇ ਚਲ ਮੈਂ ਮੇਟ ਟੋਲ ਕੇ ਲਵਤੀ ਮੈਨੂੰ ਦਕੇ ਕਾ ਮੈਨੂੰ ਪਾਵੇ ਬਿਜ ਮੈਨੂੰ ਡੋਂ ਵੇ ਕਵਾ ਡੋਂ ਜਾ ਟੀ ਆਰ ਟੀ ਏ ਕੋਮ ਚਾਵਾ ਮੈਨ ਨਾ ਬੋਂ ਵੈਨ ਕਿਨ ਚੂ ਲਵ ਇਨ ਰੈਡੀ ਅਟਿਕਾ ਅਟਿਕਾ ਰੋਨ ਮਿਊਜ਼ਿਕ ਨੇ ਅਟਿਕਾ ਰੋਨ ਮਿਊਜ਼ਿਕ ਨੇ ਅਟਿਕਾ ਟਿਕਾ ਪਿਆਨ ਅਟਿਕਾ ਮੇਟ ਕੈਪਚਰਿੰਗ ਕੀ ਚਾਵਾ ਮੈਂ ਮੇਨ ਲੀ ਪਿਆਨ ਨੋ ਮੇਰ ਮੇਰ ਮੀਨ ਚੰਟਾ ਕੋ ਮੈਨੂੰ ਗੋ ਮਨੋ ਮੇਰ ਮੇਰ ਇਨਿੰਗੇ ਨਾਓ ਦਾਨ ਪੇ ਕਾ ਟੂ ਫੁੱਟ ਨੈਟਵਰਕ ਅਟਿਕਾ ਪੈਂਡਿੰਗ ਓ ਮਰਾਜ ਪਿਆਨ ਅਟਿਕਾ ਨੈਨ ਆਊਟ ਆਫ ਦ ਥਰੀ ਪੀਪਲ ਮਾ ਅਟਿਕਾ ਨੈਨ ਨੇ ganen kong kangat modda jiga kanla win radio gen ma pira te okonya konya oponga mera bato ko ba ga min u chat ko mero gen ma chet ma no mer yininge an bana ga yam pa bol dan de ching te ko lo bo tamane tap an at ko min mera limo duk kweli kweli kabisa kit mano ticket eno la win radio ngo mano ti ko arge ko ar an we eno ne wa no meno no tiga to kai number beach ti an lo kan ati an wej mo ma don pelare na we ga min ko unen yo me donya ko akono kanen ngara chela ner no donya ga kanj chino da bidong dong kingara chel ki kan chingwa ga mi ni lim.